0: ਸਫਾਈ ਦੇਣ ਦਾ ਸ਼ੌਕ ਨੀ ਮੈਨੂੰ, ਪਰ ਇੱਕ ਵਾਰੀ ਮੇਰਾ ਬੋਲਣਾ ਬਣਦਾ
1: ਸੀ
0: ਤਾਂ ਕਿ ਆਵਾਮ ਨੂੰ ਸੱਚ ਪਤਾ ਲੱਗ ਸਕੇ।
1: ਹਾਂ,
0: ਤੁਸੀਂ ਕਿਸੇ ਮਾੜੇ ਤੇ ਰੋਹ ਪਾ ਕੇ ਮੇਰਾ ਗਾਣਾ ਡਿਲੀਟ ਕਰਾਓ, ਤੁਹਾਨੂੰ ਕੀ ਲੱਗਦਾ?
1: ਹਾਂ,
0: ਮੇਰਾ ਗਾਣਾ ਆਉਣਾ ਨਹੀਂ, ਤੁਹਾਡੇ ਪਿਛਲੇ ਅੰਦਰ ਤੱਕ ਮੇਰਾ ਗਾਣਾ ਵੱਜਣਾ।
1: ਹਾਂਜੀ,
2: Raz, a product by Biocon International Pakistan. Check is brought to you by White Ish Beauty Cream, glowing skin to Raz, a product by Biocon International Pakistan. Nursing in Allied Hill Sciences, Mirwa Road, near District Jail.